ਪਿਆ ਬੋਲ ਰਹੀ ਹੈ ਲੋਰੇ ਜੀ ਮਨੇ ਸੇ ਆ ਹਨੇ ਸੇ ਆ ਹਨੇ ਸੇ ਆ ਕਾਲਿੰਗ ਨੇਮਸ ਕਾਲਿੰਗ ਨੇਮਸ ਕਾਲਿੰਗ ਨੇਮਸ ਐਬਲੀ ਚੂਜ਼ ਵਾ ਚੂਆ ਟਿਕਨ ਆ ਜੀ ਬਨਾਗਾ ਅਨੋ ਕੋਰੋ ਕੁਨੇ ਜੋ ਨੋ ਚੁਕੋ ਮਰਾ ਕੇ ਜੀ ਬਨੋ ਕੁਡਿਆ ਨੋ ਨੋ Family, in your household, you can sit down. But if there is none like this awesome God, I will need you to stand on your feet, begin to wave your hands there.